0: ਸਮਾਨੁਗ੍ਰਹਿ
1: ਕੋਟੀ ਇੱਕ ਲਹੀ ਦਨ ਨਿਦਾਨ ਲੋ ਤਰਾਈਏ 10 ਲੱਖ ਪ੍ਰਥਮ ਤਿਆਗ 20 ਲੱਖ ਵਿਲਾ ਰੁਪਿਆ ਲੱਖ ਦੁੰਦਾ ਹਾ ਦਾਹਾ ਸੀ ਹੈਟ 20 ਤਿਆਗੀ ਡਬਲ ਵਿਲਾ ਕੋਟੀ ਇੱਕ ਲਹੀ ਦਨ ਨਿਦਾਨੇ ਤੇ ਰੁਪਿਆ 40 ਖੋਦਟ ਮੈਤੀ
2: ਲੰਖੇ ਵਿਸ਼ਵਾਸੇ ਦਿਨੋ ਮਾਕਸ ਪਿੰ ਸਮੂਹ ਵਿਆਪਾਰੇ ਵਿਤਨ ਗੇਨ ਪਾਪੀ ਤਾਹਰਿਨ ਦੈਨ ਨਵ ਨਿਮਾਵਕਿਨ ਇਨ ਡੋ ਮਾਸ ਅੰਕ੍ਰੇ ਵੀ ਕੇ ਟੀਮ ਯੰਤ੍ਰੇਕ ਸਾਟੰਬਰ ਹਿਮੀ ਕਰੂ ਕੁਮੰਨ ਅਦਮ ਅਮਤੰਨ 011176679579